0: Internet muy lento, tú necesitas mayor velocidad. Full Network, Internet de fibra óptica. Megas ininterrumpidos sin necesidad de antena. Desde 200 pesos al mes. Contrátalo en Papelería La Papelería. Calle 18A por 9B y 11 en Viva 2. O llámanos al 9971-050874 y 9971-1174-14.
1: ਦੋ ਕੁੜੀਆਂ ਸਾਡੀ ਗਲੀ ਚ ਰਹਿੰਦੀਆਂ, ਇੱਕ ਪਤਲੀ ਇੱਕ ਭਾਰੀ। ਉਹ ਭਾਰੀ ਦਾ ਤੇ ਵਿਆਹ ਹੋ ਗਿਆ, ਪਤਲੀ ਲੱਗੇ ਪਿਆਰੀ। ਕੇ ਦਾਲ ਮੈਂ ਨਮਕ ਭੁੱਲ ਗਈ, ਕੇ ਦਾਲ ਮੈਂ ਨਮਕ ਭੁੱਲ ਗਈ। ਜਦ ਖਿੱਚ ਕੇ ਹੋ ਜਦ ਖਿੱਚ ਕੇ ਛੜੇ ਨੇ ਅੱਖ ਮਾਰੀ।
2: Manvi Brai,
3: I'm supposed to take Zumba classes here.
4: Zumba teacher.
3: Zumba.
4: Welcome.